0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: to FM 101 abale bale o shawa shawa

0: there's music, and then there's magic. There's music.
1: सुनते रहिए FM 101 101 101.
2: सोने पैनरो ते मेरे काबले इतराम बुजुर्गो, ਤੁਹਾਡੀ ਭੈਣ, ਤੁਹਾਡੀ ਮੇਜ਼ਬਾਨ ਅਤੇ ਤੁਹਾਡੀ ਈਮੇਲ ਔਰ SMS ਦੀ ਤਰਜਮਾਨ ਸਾਇਮਾ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ ਤੇ ਦਿਲ ਦੀ ਗਹਿਰਾਈ ਨਾਲ ਦੁਆ ਕਰਦੀ ਹੈ ਕਿ ਰੱਬ ਸੋਹਣਾ ਹਰ ਮਰੀਜ਼ ਨੂੰ ਜਲਦ ਅਜ ਜਲਦ ਮੁਕੰਮਲ ਸਿਹਤ ਤੇ ਤੰਦਰੁਸਤੀ ਅਤਾ ਫਰਮਾਏ, ਆਮੀਨ। ਪਿਆਰੇ ਭੈਣ ਭਰਾਓ, ਹਮੇਸ਼ਾ ਵਾਂਗੂ ਅੱਜ ਵੀ ਸਾਡੇ ਨਾਲ ਸਟੂਡੀਓ ਵਿੱਚ ਪ੍ਰੋਫੈਸਰ ਸੁਲੇਮਾਨ ਸਾਹਿਬ ਮੌਜੂਦ ਹੋਣਗੇ। ਪਹਿਲੇ ਤੁਸੀਂ ਨੋਟ ਫਰਮਾਓ ਸਾਡਾ ਪਤਾ ਅਤੇ ਫੋਨ ਨੰਬਰ, ਫਿਰ ਸੁਲੇਮਾਨ ਸਾਹਿਬ ਨਾਲ ਮੁਲਾਕਾਤ ਹੋਵੇਗੀ। ਤੇ ਲਿਖੋ ਫਿਰ,
3: ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2760। ਮੋਬਾਈਲ ਨੰਬਰ ਹੈ 03-400-2608, ਯਾਨੀ 03-400-2608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
2: ਜੀ ਜਨਾਬ, ਹੁਣ ਐਕਟਿਵ ਹੋ ਜਾਓ ਅਤੇ ਰੇਡੀਓ ਦੇ ਨੇੜੇ ਨੇੜੇ ਆ ਜਾਓ, ਜਾਂ ਫਿਰ ਰੇਡੀਓ ਨੂੰ ਆਪਣੇ ਨੇੜੇ ਕਰ ਲਓ, ਕਿਉਂਕਿ ਹੁਣ ਮੈਂ ਤੁਹਾਡੀ ਮੁਲਾਕਾਤ ਕਰਾਉਂਦੀ ਹਾਂ ਪਾਕਿਸਤਾਨ ਦੇ ਮਸ਼ਹੂਰ ਅਤੇ ਮੰਨੇ ਪ੍ਰਮੰਨੇ ਹਰਬਲ ਨੌਲੇਜ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ, ਜਿਹੜੇ ਯੂਨਾਨੀ ਮੈਡੀਕਲ ਕਾਲਜ ਦੇ ਸਾਬਕ ਵਾਈਸ ਪ੍ਰਿੰਸੀਪਲ, ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਸਮਾਜੀ ਰਹਿਨੁਮਾ ਵੀ ਨੇ। ਅਤੇ ਆਓ ਫਿਰ ਮਿਲਦੇ ਹਾਂ ਸੁਲੇਮਾਨ ਸਾਹਿਬ ਨਾਲ। ਵੈਲਕਮ ਜੀ ਆਇਆਂ ਨੂੰ। ਅਤੇ ਇੱਕ ਸ਼ੇਅਰ ਵੀ ਤੁਹਾਡੀ ਨਜ਼ਰ ਕਰਨੀ ਆ ਕਿ ਸ਼ੁਕਰੀਆ ਆਪਕੀ ਤਸ਼ਰੀਫ ਆਵਰੀ ਕਾ ਬਹੁਤ, ਹਰੇਕ ਸ਼ਖਸ ਹੈ ਮਸ਼ਕੂਰ ਬਸ ਇਨਾਇਤ ਕਾ।
4: ਵਾਹ ਸਹਿਮਾ ਜੀ ਵਾਹ, ਤੁਸੀਂ ਤੇ ਮਾਸ਼ਾਅੱਲਾ ਕਮਾਲ ਹੀ ਕਰ ਦਿੱਤਾ,
2: ਬਸ ਤੁਹਾਡੀ
4: ਖੂਬਸੂਰਤ ਬਾ ਮੌਕਾ ਸ਼ੇਰ ਪੜਿਆ ਤੁਸੀਂ ਤਾਂ।
2: ਬੜੀ ਮਿਹਰਬਾਨੀ, ਬੜੀ ਮਿਹਰਬਾਨੀ, ਤਾਰੀਫ ਕਰਨ ਦਾ ਸ਼ੁਕਰੀਆ। ਵੈਸੇ ਮੈਂ ਨਾ ਤਾਰੀਫ ਆਪਣੀ ਸੁਣ ਕੇ ਨਾ ਖੁਸ਼ ਹੁੰਦੀ ਹਾਂ। ਸੁਲੇਮਾਨ ਸਾਹਿਬ ਕਹਿੰਦੇ ਨੇ ਕਿ ਬੰਦਾ ਅੱਛੇ ਲੋਕਾਂ ਕੋਲ ਬਹਿ ਕੇ ਅੱਛੀਆਂ ਗੱਲਾਂ ਸਿੱਖਦਾ ਹੈ ਤੇ ਬੁਰੇ ਲੋਕਾਂ ਕੋਲ ਬਹਿ ਕੇ ਬੁਰੀਆਂ ਗੱਲਾਂ ਸਿੱਖਦਾ। ਸੁਲੇਮਾਨ ਸਾਹਿਬ, ਬੁਰੇ ਲੋਕਾਂ ਦੀ ਸੋਬਤ ਦੇ ਮਨਫੀ ਅਸਰਾਤ ਮੇਰੇ ਕੋਲ ਜਿਹੜਾ ਸਾਡੇ ਤੋਂ ਸਭ ਤੋਂ ਪਹਿਲਾਂ ਜਿਹੜਾ ਮੈਂ SMS ਪੜਾਂਗੀ ਉਹਦੇ ਵਿੱਚ ਜ਼ਾਹਿਰ ਹੋ ਰਹੇ ਨੇ
4: ਜੀ।
2: ਇਹ ਜਿਹੜੇ SMS ਹੈ ਤੁਹਾਨੂੰ ਫੈਸਲ ਸਾਹਿਬ ਨੇ ਤਹਿਰੀਰ ਕੀਤਾ ਹੈ, ਲਿਖਦੇ ਨੇ ਕਿ ਮੇਰੀ ਉਮਰ 28 ਸਾਲ ਹੈ, ਮੈਂ 10ਵੀਂ ਕਲਾਸ ਤੋਂ ਹੀ ਬੁਰੇ ਦੋਸਤਾਂ ਦੀ ਸੋਬਤ ਵਿੱਚ ਬੈਠ ਰਿਹਾ
4: ਜੀ।
2: ਮੈਨੂੰ ਅੰਦਾਜ਼ਾ ਨਹੀਂ ਸੀ ਕਿ ਇਹੋ ਜਿਹੇ ਬੁਰੇ ਦੋਸਤ ਕਿੰਨੇ ਖਤਰਨਾਕ ਹੁੰਦੇ ਨੇ ਤੇ ਇਹਨਾਂ ਦੀ ਦੋਸਤੀ ਨਾਲ ਜ਼ਿੰਦਗੀ ਨੂੰ ਕਿੰਨਾ ਨੁਕਸਾਨ ਹੁੰਦਾ। ਸੁਲੇਮਾਨ ਸਾਹਿਬ, ਸਿਗਰਟ, ਨਸਵਾਰ ਅਤੇ ਦੂਜੇ ਨਸ਼ੇ 'ਤੇ ਮੈਨੂੰ ਬਰਬਾਦ ਕਰ ਹੀ ਦਿੱਤਾ ਹੈ। ਮੈਨੂੰ ਅਫਸੋਸ ਹੈ ਕਿ ਮੈਂ ਆਪਣੀ ਸਿਹਤ ਵੀ ਬਰਬਾਦ ਕੀਤੀ ਅਤੇ ਆਪਣੇ ਘਰ ਵਾਲਿਆਂ ਨੂੰ ਵੀ ਪਰੇਸ਼ਾਨੀ 'ਚ ਮੁਬਤਲਾ ਕੀਤਾ। ਸੁਲੇਮਾਨ ਸਾਹਿਬ, ਮੈਂ ਆਪਣੀ ਤਫਸੀਲ ਜਿਹੜੀ ਇਹਨਾਂ SMS ਰਾਹੀਂ ਤੁਹਾਨੂੰ ਭੇਜ ਰਿਹਾ ਮੈਂ, ਇਸ 'ਤੇ ਗੌਰ ਕਰੋ ਅਤੇ ਮਸ਼ਵਰਾ ਦਿਓ ਕਿ ਨਵੇਂ ਸਿਰੇ ਤੋਂ ਸਿਹਤਮੰਦ ਜ਼ਿੰਦਗੀ ਹਾਸਲ ਕਰ ਸਕਣਾ ਮੈਂ ਕਿ ਨਹੀਂ।
4: ਬਰਖੁਦਾਰ ਕਹਿੰਦੇ ਨੇ ਕਿ ਸੁਬਹ ਕਾ ਬੂਲਾ ਸ਼ਾਮ ਕੋ ਘਰ ਆ ਜਾਏ ਤੋ ਉਸੇ ਬੂਲਾ ਨਹੀਂ ਕਹਤੇ। ਤੁਸੀਂ ਜਿਹੜਾ ਤਲਖ ਤਜਰਬਾ ਹਾਸਲ ਕੀਤਾ ਹੈ ਉਹ ਤੁਹਾਡੀ ਜ਼ਿੰਦਗੀ ਦੀ ਇਸਲਾਹ ਕਰ ਸਕਦਾ ਹੈ,
2: ਬਿਲਕੁਲ।
4: ਲਿਹਾਜ਼ਾ ਪਛਤਾਵੇ ਅਤੇ ਅਹਿਸਾਸ ਨਦਾਮਤ ਦੇ ਨਾਲ ਨਾਲ ਇਹ ਗੱਲ ਜ਼ਿਆਦਾ ਜ਼ਰੂਰੀ ਹੈ ਕਿ ਇੱਕ ਅੱਛੀ ਅਤੇ ਭਰਪੂਰ ਜ਼ਿੰਦਗੀ ਦੀ ਇਬਤਦਾ ਕੀਤੀ ਜਾਏ ਜਿਹੜੀ ਸਿਹਤਮੰਦੀ ਦੇ ਬਗੈਰ ਮੁਮਕਿਨ ਨਹੀਂ। ਬੇਟਾ ਜੀ, ਮੈਂ ਤੁਹਾਡੀ ਸਾਰੀ ਕੈਫੀਅਤ, ਤਕਲੀਫ਼ ਅਤੇ ਅਸਲ ਬਿਮਾਰੀ ਨੂੰ ਸਮਝ ਗਿਆ ਵਾਂ। ਤੁਹਾਨੂੰ ਇਹ ਮਸ਼ਵਰਾ ਦਿੰਦਾ ਵਾਂ ਕਿ ਤੁਸੀਂ ਵਕਤ ਜ਼ਾਇਆ ਕੀਤੇ ਬਗੈਰ ਆਪਣਾ ਇਲਾਜ ਸ਼ੁਰੂ ਕਰਾਓ, ਕਿਉਂਕਿ ਤੁਸੀਂ ਇਲਾਜ ਤੋਂ ਬਾਅਦ ਇਨਸ਼ਾਅੱਲਾ ਭਰਪੂਰ ਜ਼ਿੰਦਗੀ ਗੁਜ਼ਾਰ ਸਕੋਗੇ। ਲਿਹਾਜ਼ਾ ਤੁਸੀਂ ਕਿਸੇ ਦਿਨ ਮੈਨੂੰ ਆਪ ਮਿਲੋ, ਬਾਜ਼ ਅਹਿਮ ਗੱਲਾਂ ਅਤੇ ਅਹਿਮ ਇਹਤਿਆਤੀ ਤਦਾਬੀਰ ਦੇ ਹਵਾਲੇ ਨਾਲ ਤੁਹਾਨੂੰ ਆਗਾਹ ਕਰਨਾ ਜ਼ਰੂਰੀ ਹੈ। ਇਨਸ਼ਾਅੱਲਾ ਤੁਸੀਂ ਬਿਲਕੁਲ ਸਿਹਤਯਾਬ ਹੋ ਜਾਓਗੇ
2: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਭਾਈ ਸਾਹਿਬ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣੀ, ਹੁਣ ਇਸ ਮਸ਼ਵਰੇ 'ਤੇ ਅਮਲ ਕਰਨਾ ਤੁਹਾਡਾ ਕੰਮ ਹੈ। ਸੁਲੇਮਾਨ ਸਾਹਿਬ
4: ਜੀ ਜੀ,
2: ਇਹ ਲਮਹਾ ਫਿਕਰੀਆ ਹੈ ਕਿ ਸਾਡੇ ਮੁਲਕ ਦੇ ਨੌਜਵਾਨ ਅਤੇ ਸਾਡਾ ਮੁਸਤਕਬਲ ਨੇ
4: ਜੀ,
2: ਜੇ ਇਹੀ ਤੰਦਰੁਸਤ ਨਾ ਹੋਏ ਤਾਂ ਮੁਲਕ ਕਿਵੇਂ ਤਰੱਕੀ ਕਰੇਗਾ?
4: ਬਿਲਕੁਲ ਸਹਿਮਾ ਜੀ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈ, ਲੇਕਿਨ ਇਹ ਤੇ ਮਾਂ ਬਾਪ ਦੀ ਅਹਿਮ ਜ਼ਿੰਮੇਵਾਰੀ ਹੈ ਕਿ ਉਹ ਆਪਣੀ ਔਲਾਦ ਤੇ ਨਜ਼ਰ ਰੱਖਣ,
2: ਬਿਲਕੁਲ ਬਿਲਕੁਲ,
4: ਕਿ ਉਹ ਕਿਸ ਸੋਬਤ ਵਿੱਚ ਬੈਠ ਰਹੇ ਨੇ ਤੇ ਸਕੂਲ, ਕਾਲਜ ਜਾਂ ਯੂਨੀਵਰਸਿਟੀ 'ਚ ਕੀ ਸਰਗਰਮੀਆਂ ਨੇ।
2: ਬਿਲਕੁਲ, ਬੇਸ਼ੱਕ ਇਹ ਗੱਲ ਤੁਹਾਡੀ ਠੀਕ ਹੈ, ਚੈੱਕ ਐਂਡ ਬੈਲੈਂਸ ਬਹੁਤ ਜ਼ਰੂਰੀ ਹੈ
4: ਜੀ।
2: ਸੁਲੇਮਾਨ ਸਾਹਿਬ, ਅਗਲੀ ਮੇਲ ਮੈਂ ਹਾਜ਼ਰ ਕਰ ਰਹੀ ਹਾਂ, ਇਹ ਲਿਖੀ ਹੈ ਜੀ ਮਿਸਿਜ਼ ਫਰਜ਼ਾਨਾ ਨਈਮ ਸਾਹਿਬਾ ਨੇ
4: ਜੀ ਜੀ,
2: ਫਰਮਾਉਂਦੀਆਂ ਨੇ ਕਿ ਮੇਰੀ ਬੇਟੀ ਦੀ ਉਮਰ 19 ਸਾਲ ਹੈ, ਉਹਨੂੰ ਫੇਸ 'ਤੇ ਦਾਣੇ ਬਹੁਤ ਨਿਕਲਦੇ ਨੇ ਜਿਹੜੇ ਨਿਸ਼ਾਨ ਛੱਡ ਜਾਂਦੇ ਨੇ, ਦਾਣਿਆਂ 'ਚ ਖਾਰਿਸ਼ ਵੀ ਹੁੰਦੀ ਹੈ। ਮੈਂ ਬਹੁਤ ਸਾਰੀਆਂ ਕਰੀਮਾਂ ਅਤੇ ਲੋਸ਼ਨ ਵੀ ਅਜ਼ਮਾਏ ਨੇ, लेकिन फायदा नहीं हुंदा। बराए करम कोई दवाई पार्सल कर दियो। प्रोफेसर साहब, हुसन दा मामला दा दवाई सही दस।
4: भैन जी, ए गल याद रखो कि बहुत ज्यादा क्रीमा ते लोशन दा इस्तेमाल भी स्किन नू खराब करदा है। ज्यादा रंग बिरंगी मसनूई ते केमिकल अमेज चीजां तो परहेज करो। मेरी भैन, बेटी नू कुछ दिन गोश्त, मछली, मुर्गी ते अंडे दा परहेज कराओ। सब्जी ते फल ज्यादा खिलाओ। मैं दवाई पार्सल कराई है जिहड़ी ब्लड नू प्यूरीफाई करेगी, ते इंशाल्लाह दाने निकलना बंद हो जाएंगे ते स्किन बहुत साफ ते क्लीन हो जाएगी।
2: जी इंशाल्लाह जी, क्यों नहीं, एदे विच कोई शक व शुबे दी गुंजाइश नहीं, क्योंकि साइमा दा वी तस्दीक शुदा इलाज है। लिहाजा भैन जी, तुसी फिकर करना छड़ दियो। सुलेमान साहब, यह स्किन प्रॉब्लम भी खवातीन का एक अहम मसला है, इहदी रोकथाम किंज हो सकदी?
4: साइमा जी, अगर तुसी ते दूजी खवातीन बुरा ना मनान, ते मैं यह गल जरूर कहांगा कि स्किन प्रॉब्लम विच खवातीन का अपना किरदार भी हुंदा है।
2: अच्छा अच्छा।
4: साइमा जी, मैं अपने जाती तजर्बे की बुनियाद से तुहानू दसना चाहवांगा कि मेरे को 40-80% खवातीन ऐसिया आंदियां ने जिन्हां दी स्किन मेकअप की वजह नाल या दूजी चीज़ां नाल खराब हुंदी है। 30% ऐसी खवातीन ने जिहड़ी बैलेंस डाइट नहीं लैंदियां ते जिंदे मनफी असरात बराए रास्त स्किन ते पैंदे ने। 28% ऐसी खवातीन ने जिन्हां नू किसी बीमारी की वजह नाल फेस ते दाने, मुहासे, छाइयां निकलदियां ने। साइमा जी, ऐसे तरह 80% खवातीन कैमिकल अमेज शैम्पू, हेयर टॉनिक, हेयर आयल वगैरह दे सबब वालां दा डिगना, खुश्की सिकरी, वालां दा रुखा या बुरबरा होना वर्गी बीमारियां नाल दुचार ने। ते हुण तुसीं आप फैसला करो कि कैमिकल नाल तैयार होण वालियां चीज़ां साड़ी स्किन ते साड़े वालां नू किंज खराब करदियां ने। जे तुसीं अपनी खुशी ते मर्जी नाल अपनी स्किन ते कैमिकल लगाओगे ते फिर तुसीं अपनी बीमारी दे आप जिम्मेदार होवोगे। लिहाजा मेरा यह मशवरा है कि इहो जिहे मसाइल च हमेशा हर्बल इलाज नू अहमियत दिओ ते मसनूई चीज़ां तों परहेज करो। बैलेंस डाइट खाओ, स्किन नू गर्दो गुबार, धुआं ते डायरेक्ट सनलाइट तों महफूज रखो ते दिन च 2-3 वारी किसी अच्छे साबण नाल मुंह धोवो।
2: वाह वाह सुलेमान साहब, वाह वाह। मैंने तो लगा तुसी कहना कि 5-7 वारी मुंह धोवो ते फिर मुंह धोवो। ਤੁਹਾਡੀ ਹਰ ਗੱਲ ਵਾਕਈ ਦਰੁਸਤ ਹੈ, ਲੇਕਿਨ ਮਸਲਾ ਇਹ ਵੇ ਕਿ ਨਾ ਮੇਕਅਪ ਛੱਡਿਆ ਜਾਣਾ ਤੇ ਨਾ ਹੀ ਸਕਿਨ ਦੀ ਖਰਾਬੀ ਬਰਦਾਸ਼ਤ ਹੋਣੀ। ਇਹਦਾ ਕੁਛ ਦੇਖੋ ਕੀ ਹੋ ਸਕਦਾ। ਸੁਲੇਮਾਨ ਸਾਹਿਬ, ਅੱਧੀ ਛੁੱਟੀ ਦਾ ਵੇਲਾ ਹੋ ਗਿਆ, ਤੁਸੀਂ ਥੋੜਾ ਜਿਹਾ ਮੇਰੀ ਇਸ ਗੁਜ਼ਾਰਿਸ਼ ਤੇ ਗੌਰ ਕਰੋ ਤੇ ਮੈਂ ਆਪਣੇ ਭੈਣ ਭਰਾਵਾਂ ਨੂੰ ਆਪਣਾ ਟੈਲੀਫੋਨ ਤੇ ਐਡਰੈਸ ਸਮਝਾ ਦਵਾਂ।
4: ਜੀ ਠੀਕ।
2: ਸੁਣੇ ਭੈਣ ਭਰਾਓ, ਆਪਣੀ ਸਿਹਤ ਦਾ ਖਿਆਲ ਰੱਖੋ ਤੇ ਬਰ ਵਕਤ ਇਲਾਜ ਕਰਵਾਓ ਤਾਂ ਕਿ ਬਿਮਾਰੀ ਨੂੰ ਪੇਚੀਦਾ ਹੋਣ ਤੋਂ ਰੋਕਿਆ ਜਾਏ। ਭੈਣ ਭਰਾਓ, ਮੁਕੰਮਲ ਤੇ ਕਾਮਯਾਬ ਇਲਾਜ ਵਾਸਤੇ ਪਾਕਿਸਤਾਨ ਦੇ ਨਾਮਵਰ ਤਬੀਬ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲੋ ਤੇ ਸਾਡਾ ਪਤਾ ਤੇ ਫੋਨ ਨੰਬਰ ਇਹ।
3: सुलेमान दवाखाना रजिस्टर्ड पुल फ्लाईओवर बिल मुकाबिल मीनारे पाकिस्तान मेन रावी रोड लाहौर। फोन नंबर 042-377-2760 यानी 042-377-2710। मोबाइल नंबर है 0300-414-2608 यानी 0300-414-2608। ते साडा ईमेल एड्रेस है suleiman.dawakhana@gmail.com।
2: जी जनाब, पता तुहानू मिल गया। हुण पेश है खिदमत ने बाकी साडियां मेल से SMS। सुलेमान साहब
4: जी, जी
2: प्रोग्राम दी अगली मेल हाजिर है जिहड़ी तहरीर कीती है जनाब आसिम साहब ने। फरमाउंदे ने कि मैं बहुत दुखी इंसान हाँ, अल्लाह पाक ने दौलत ते बहुत दित्ती है पर औलाद दी नेमत ना होण नाल मैनू हर चीज बुरी लगती है। सुलेमान साहब, मैं सारी हिस्ट्री लिख रहा वा, मेहरबानी करके मैनू मशवरा दियो कि इस मसले दा कोई हल है।
4: भाई जी, तुसी ते खाम खई परेशान हो रहे हो, ਇਸ ਨੂੰ ਇਹਦੇ ਕੇਸਿਸ ਤੇ ਮੇਰੇ ਕੋਲ ਆਉਂਦੇ ਹੀ ਰਹਿੰਦੇ ਨੇ ਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ 80% ਮਰੀਜ਼ਾਂ ਨੂੰ ਸਾਡੇ ਹਰਬਲ ਇਲਾਜ ਤੋਂ ਸ਼ਫਾ ਹੁੰਦੀ ਹੈ।
2: ਬਿਲਕੁਲ
4: ਮੇਰੇ ਮੁਹਤਰਮ ਭਾਈ, ਬੇਔਲਾਦੀ ਦੀ ਇਹ ਬਿਮਾਰੀ ਮੁਕੰਮਲ ਤੌਰ ਤੇ ਕਾਬਲੇ ਇਲਾਜ ਹੈ ਤੇ ਇਹਦਾ ਸ਼ਾਫੀ ਇਲਾਜ ਮੌਜੂਦ ਹੈ। ਕਿਸੇ ਵਸਵਸੇ ਜਾਂ ਸ਼ੱਕ ਸ਼ੁਬੇ ਵਿੱਚ ਪੈਣ ਦੀ ਵੀ ਜ਼ਰੂਰਤ ਨਹੀਂ ਤੁਹਾਨੂੰ, ਬਲਕਿ ਜ਼ਰੂਰਤ ਇਸ ਗੱਲ ਦੀ ਹੈ ਕਿ ਤੁਸੀਂ ਫੌਰਨ ਇਲਾਜ ਕਰਾਓ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਬਿਮਾਰੀ ਵੀ ਠੀਕ ਹੋ ਜਾਏਗੀ ਤੇ ਇਨਸ਼ਾਅੱਲਾ ਸੋਹਣਾ ਰੱਬ ਤੁਹਾਨੂੰ ਸਹਿਬੇ ਔਲਾਦ ਵੀ ਕਰੇਗਾ
2: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਜੀ ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਗੱਲ ਸੁਣੀ, ਹੁਣ ਤੁਸੀਂ ਇਸ ਮਸ਼ਵਰੇ ਤੇ ਅਮਲ ਵੀ ਕਰਨਾ ਹੈ। ਸੁਲੇਮਾਨ ਸਾਹਿਬ
4: ਜੀ, ਜੀ
2: ਸਿਹਤ ਕਿੰਨੀ ਅਨਮੋਲ ਨਿਮਤ ਹੈ ਜਿਹਦੇ ਮੁਕਾਬਲੇ 'ਚ ਦੌਲਤ ਕੋਈ ਅਹਿਮੀਅਤ ਨਹੀਂ ਰੱਖਦੀ।
4: ਜੀ ਬਿਲਕੁਲ ਸਹਿਮਾ ਜੀ, ਲੇਕਿਨ ਅਜੇ ਵੀ ਐਸੇ ਲੋਕ ਮੌਜੂਦ ਨੇ ਜਿਹੜੇ ਦੌਲਤ ਨੂੰ ਸਿਹਤ ਤੋਂ ਜ਼ਿਆਦਾ ਅਹਿਮੀਅਤ ਦਿੰਦੇ ਨੇ।
2: ਬਿਲਕੁਲ,
4: ਜਿੰਦੀ ਮਿਸਾਲ ਇਹ ਵੇ ਕਿ ਦਿਨ ਰਾਤ ਮਿਹਨਤ ਕਰਦੇ ਨੇ, ਖੂਬ ਪੈਸਾ ਕਮਾਉਂਦੇ ਨੇ, ਲੇਕਿਨ ਆਪਣੀ ਸਿਹਤ ਦਾ ਖਿਆਲ ਨਹੀਂ ਕਰਦੇ।
2: ਤੇ ਜਦੋਂ ਬਿਮਾਰ ਹੁੰਦੇ ਨੇ ਤੇ ਫਿਰ ਕਹਿੰਦੇ ਨੇ ਕਿ ਭਾਵੇਂ ਸਾਰੀ ਦੌਲਤ ਚਲੀ ਜਾਵੇ ਬਸ ਸਿਹਤ ਮਿਲ ਜਾਏ। ਸੁਲੇਮਾਨ ਸਾਹਿਬ, ਅਗਲਾ SMS ਹਾਜ਼ਰ ਹੈ ਜਿਹੜਾ ਐਸਨ ਸਲੀਮ ਸਾਹਿਬ ਨੇ ਤਹਿਰੀਰ ਕੀਤਾ ਹੈ। ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੈਨੂੰ ਬਹੁਤ ਅਰਸੇ ਤੋਂ ਬਦਹਜ਼ਮੀ ਦੀ ਤਕਲੀਫ ਸੀ। ਮੈਂ ਸ਼ੁਰੂ ਚ ਤੇ ਕੋਈ ਤਵੱਜੋ ਨਾ ਕੀਤੀ, ਲੇਕਿਨ ਹੁਣ ਬਿਮਾਰੀ ਬਹੁਤ ਜ਼ਿਆਦਾ ਹੋ ਗਈ ਹੈ। ਕਹਿੰਦੇ ਭੁੱਖ ਤੇ ਬਿਲਕੁਲ ਹੀ ਮੁੱਕ ਗਈ ਹੈ, ਜੇ ਖਾਵਾਂ ਤੇ ਖਾਣਾ ਹਜ਼ਮ ਨਹੀਂ ਹੁੰਦਾ, ਮੂੰਹ ਕੌੜਾ ਰਹਿੰਦਾ ਹੈ, ਡਕਾਰਾਂ ਆਉਂਦੀਆਂ ਨੇ ਤੇ ਕਮਜ਼ੋਰੀ ਬਹੁਤ ਜ਼ਿਆਦਾ ਹੋ ਗਈ ਹੈ। ਥੋੜਾ ਜਿਹਾ ਕੰਮ ਕਰਾਂ ਤੇ ਸਾਫ਼ ਹੋ ਜਾਂਦਾ ਹੈ। ਮੈਂ ਅੱਜ ਕੱਲ੍ਹ ਦੇਸੀ ਘਿਓ ਤੇ ਮੱਖਣ ਵਗੈਰਾ ਵੀ ਇਸਤੇਮਾਲ ਕਰ ਰਿਹਾ ਤਾਂ ਕਿ ਕਮਜ਼ੋਰੀ ਦੂਰ ਹੋ ਜਾਵੇ। ਜੀ ਸੁਲੇਮਾਨ ਸਾਹਿਬ,
4: ਮੇਰੇ ਭਾਈ, ਮੈਨੂੰ ਲੱਗਦਾ ਹੈ ਕਿ ਤੁਸੀਂ ਦਵਾਈ ਤੇ ਗਜ਼ਾ ਆਪਣੀ ਮਰਜ਼ੀ ਨਾਲ ਲੈ ਰਹੇ ਹੋ, ਕਿਉਂਕਿ ਕੋਈ ਤਬੀਬ ਇਸ ਹਾਲਤ ਵਿੱਚ ਦੇਸੀ ਘਿਓ ਜਾਂ ਮੱਖਣ ਖਾਣ ਦੀ ਇਜਾਜ਼ਤ ਨਹੀਂ ਦਿੰਦਾ। ਮੇਰੇ ਭਾਈ, ਅਲਾਮਾਤ ਤੇ ਕੈਫੀਅਤ ਦੀ ਰੋਸ਼ਨੀ 'ਚ ਮੇਰੀ ਇਹ ਤਸ਼ਖੀਸ ਹੈ ਕਿ ਤੁਹਾਨੂੰ ਬੁਨਿਆਦੀ ਤੌਰ 'ਤੇ ਵਰਮੇ ਜਿਗਰ ਦੀ ਸ਼ਿਕਾਇਤ ਹੈ, ਜਿਹਦੀ ਵਜ੍ਹਾ ਨਾਲ ਤੁਹਾਡੀ ਭੁੱਖ ਖਤਮ ਹੋ ਗਈ ਹੈ ਅਤੇ ਜਿਸਮਾਨੀ ਕਮਜ਼ੋਰੀ ਹੋ ਰਹੀ ਹੈ। ਮੋਹਤਰਮ, ਤੁਸੀਂ ਦੇਸੀ ਘਿਓ, ਮੱਖਣ ਅਤੇ ਤੁਸੀਂ ਦੂਜੀ ਚਿਕਨਾਈ ਵਾਲੀ ਗਜ਼ਾ ਨਹੀਂ ਖਾਣੀ। ਸਬਜ਼ੀਆਂ ਜ਼ਿਆਦਾ ਖਾਓ ਅਤੇ ਰੋਜ਼ਾਨਾ 45 ਮਿੰਟ ਖਾਲੀ ਪੇਟ ਵਾਕ ਜ਼ਰੂਰ ਕਰੋ। ਮੈਂ ਤੁਹਾਡੇ ਲਈ ਦਵਾਈ ਪਾਰਸਲ ਕਰਾਈ ਹੈ ਜਿਹੜੀ ਲੀਵਰ ਫੰਕਸ਼ਨ ਨੂੰ ਮੁਨਜ਼ਮ ਕਰੇਗੀ ਤੇ ਇਨਸ਼ਾਅੱਲਾ 2-3 ਹਫ਼ਤੇ ਦੇ ਇਲਾਜ ਨਾਲ ਤੁਸੀਂ ਮੁਕੰਮਲ ਤੌਰ ਤੇ ਸਿਹਤਯਾਬ ਹੋ ਜਾਓਗੇ। ਲੇਕਿਨ ਠੀਕ ਹੋਣ ਦੇ ਬਾਅਦ ਵੀ ਤੁਸੀਂ ਵਾਕ ਦੀ ਆਦਤ ਨਹੀਂ ਛੱਡਣੀ, ਕਿਉਂਕਿ ਵਾਕ ਮਜਮੂਈ ਤੌਰ ਤੇ ਸਿਹਤ ਲਈ ਮੁਫੀਦ ਹੈ।
2: ਐਸਨ ਭਾਈ, ਤੁਸੀਂ ਆਪਣੀ SMS ਦਾ ਜਵਾਬ ਸੁਣਿਆ, ਹੁਣ ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੇ ਮਸ਼ਵਰੇ ਤੇ ਪੂਰੀ ਤਰ੍ਹਾਂ ਅਮਲ ਕਰਨਾ। ਸੁਲੇਮਾਨ ਸਾਹਿਬ, ਹੁਣ ਤੇ ਵਾਕ ਕਰਨਾ ਕੋਈ ਮਸਲਾ ਨਹੀਂ ਰਿਹਾ, ਕਿਉਂਕਿ ਹੁਣ ਵਾਕ ਤੇ ਮਿਊਜ਼ੀਕਲ ਵਾਕ ਬਣ ਗਈ ਹੈ। ਕੰਨਾਂ ਤੇ ਹੈਂਡ ਫਰੀ ਦੀ ਟੂਟੀਆਂ ਲਾਓ, ਗਾਣੇ ਸੁਣੋ ਤੇ ਵਾਕ ਕਰਦੇ ਜਾਓ।
4: ਸਹਿਮਾ ਜੀ, ਇਹੋ ਜਿਹੇ ਮਿਊਜ਼ੀਕਲ ਵਾਕ ਕਿਸੇ ਪਾਰਕ ਵਿੱਚ ਤੇ ਹੋ ਸਕਦੀ ਹੈ, ਲੇਕਿਨ ਸੜਕ ਤੇ ਇਹੋ ਜਿਹੇ ਵਾਕ ਖੌਫਨਾਕ ਹੋ ਸਕਦੀ ਹੈ।
2: ਬਿਲਕੁਲ, ਤੇ ਕਈ ਵਾਰੀ ਅਸੀਂ ਵੀ ਵਾਕ ਦੇਖੀ ਹੈ ਕਿ ਹੈਂਡ ਫਰੀ ਲੱਗੀ ਹੈ ਤੇ ਟ੍ਰੇਨ ਦੀ ਆਵਾਜ਼ ਵੀ ਨਹੀਂ ਸੁਣੀ ਤੇ ਟ੍ਰੇਨ ਨਾਲ ਹੀ ਲੈ ਗਈ। ਅੱਲਾ ਬਜਾਏ ਇਹੋ ਜਿਹੀ ਗਫਲਤ ਤੇ ਲਾਪਰਵਾਹੀ ਤੋਂ। ਸੁਲੇਮਾਨ ਸਾਹਿਬ, ਅਗਲਾ ਜਿਹੜੀ ਮੇਲ ਹੈ ਲਿਖੀ ਹੈ ਫੈਜ਼ਾਨ ਅਲਵੀ ਸਾਹਿਬ ਨੇ, ਫਰਮਾਉਂਦੇ ਨੇ ਕਿ ਮੈਨੂੰ ਦਾਇਮੀ ਤੌਰ ਤੇ ਨਜ਼ਲਾ, ਰੇਸ਼ਾ ਤੇ ਜ਼ੁਕਾਮ ਦੀ ਤਕਲੀਫ ਹੈ। ਰੇਸ਼ੇ ਦੀ ਵਜ੍ਹਾ ਨਾਲ ਛਾਤੀ ਹਰ ਵੇਲੇ ਜਕੜੀ ਰਹਿੰਦੀ ਹੈ, ਗਲੇ 'ਚ ਰੇਸ਼ਾ ਤੇ ਖਰਾਸ਼ ਮਹਿਸੂਸ ਹੁੰਦੀ ਹੈ, ਨੱਕ ਤੇ ਅੱਖਾਂ ਤੋਂ ਪਤਲਾ ਪਾਣੀ ਵਗਦਾ ਰਹਿੰਦਾ ਹੈ। ਮੈਂ 2-3 ਹਕੀਮਾਂ ਤੋਂ ਇਲਾਜ ਵੀ ਕਰਵਾਇਆ ਸੀ, 1-2 ਦਿਨ ਆਰਾਮ ਤੋਂ ਬਾਅਦ ਫਿਰ ਤਕਲੀਫ ਹੋ ਜਾਂਦੀ ਹੈ। ਕੋਈ ਐਸੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੇਰੀ ਇਹ ਤਕਲੀਫ ਬਿਲਕੁਲ ਠੀਕ ਹੋ ਜਾਵੇ।
4: ਫਿਜ਼ਾਨ ਸਾਹਿਬ, ਲੋਕ ਸਮਝਦੇ ਨੇ ਕਿ ਨਜ਼ਲਾ, ਜ਼ੁਕਾਮ, ਰੇਸ਼ਾ ਇੱਕ ਮਾਮੂਲੀ ਤਕਲੀਫ ਹੈ ਜੋ ਸ਼ਾਂਦਾ ਵਗੈਰਾ ਪੀਓ, ਹੋਰ ਕਿਸੇ ਇਲਾਜ ਦੀ ਜ਼ਰੂਰਤ ਹੀ ਨਹੀਂ। ਲੇਕਿਨ ਤਿੱਬੀ ਇਤਬਾਰ ਨਾਲ ਇਹ ਇੱਕ ਖਤਰਨਾਕ ਬਿਮਾਰੀ ਹੈ ਜਿਹੜੀ ਆਹਿਸਤਾ ਆਹਿਸਤਾ ਆਪਣਾ ਰੰਗ ਵਿਖਾਉਂਦੀ ਹੈ। ਇਹਦੀ ਵਜ੍ਹਾ ਨਾਲ ਜੋੜਾਂ ਦਾ ਦਰਦ, ਸਰ ਦਰਦ, ਦਰਦ ਸ਼ਕੀਕਾ, ਨਜ਼ਰ ਦੀ ਕਮਜ਼ੋਰੀ, ਦਿਮਾਗੀ ਕਮਜ਼ੋਰੀ, ਵਾਲਾਂ ਦਾ ਡਿੱਗਣਾ ਜਾਂ ਵਕਤ ਤੋਂ ਪਹਿਲਾਂ ਵਾਲਾਂ ਦਾ ਸਫੈਦ ਹੋਣਾ ਵਰਗੀ ਬਿਮਾਰੀਆਂ ਦੇ ਚਾਂਸਿਸ ਵੱਧ ਜਾਂਦੇ ਨੇ। ਲਿਹਾਜ਼ਾ ਬਿਮਾਰੀ ਨੂੰ ਸ਼ੁਰੂ 'ਚ ਅਗਰ ਫੜ ਲਿਆ ਜਾਏ ਤਾਂ ਬਹੁਤ ਅੱਛੀ ਗੱਲ ਹੈ। ਮੇਰੇ ਭਾਈ, ਤੁਸੀਂ ਹਰ ਕਿਸਮ ਦੀ ਖੱਟੀ ਚੀਜ਼ਾਂ, ਆਈਸਕ੍ਰੀਮ, ਬਰਫ਼ ਜਾਂ ਬਹੁਤ ਠੰਡੀ ਬੋਤਲਾਂ, ਚਾਵਲ ਤੇ ਦਹੀਂ ਤੋਂ ਪਰਹੇਜ਼ ਕਰਨਾ ਹੈ। ਅਗਰ ਤੁਸੀਂ ਦੁਪਹਿਰ ਦੇ ਟਾਈਮ ਸੌਣ ਦੇ ਆਦੀ ਹੋ ਜਾਂ ਸੁਬਹਾ 10 ਵਜੇ ਤੋਂ 11 ਵਜੇ ਉੱਠਦੇ ਹੋ ਤੇ ਇਸ ਆਦਤ ਨੂੰ ਤਰਕ ਕਰੋ। ਦਿਨ ਵਿੱਚ ਕਿਸੇ ਟਾਈਮ ਕਮ ਅਜ਼ ਕਮ 45 ਮਿੰਟ ਖਾਲੀ ਪੇਟ ਵਾਕ ਕਰੋ ਤਾਂ ਕਿ ਦੌਰਾਨੇ ਖੂਨ ਨਜ਼ਮ ਰਵੇ ਤੇ ਉਜ਼ਲਾਤ ਮਜ਼ਬੂਤ ਹੋਣ। ਮੈਂ ਤੁਹਾਡੇ ਲਈ ਇੱਕ ਬਹੁਤ ਹੀ ਅਜ਼ਮੂਦਾ ਦਵਾਈ ਪਾਰਸਲ ਕਰਾਈ ਹੈ ਜਿਹਦੇ ਨਾਲ ਅਲਹਮਦੁਲਿਲਾ ਸੈਂਕੜੋ ਮਰੀਜ਼ਾਂ ਨੂੰ ਸ਼ਿਫਾਯਾਬੀ ਹੋਈ ਹੈ ਤੇ ਤੁਸੀਂ ਬੜੀ ਪਾਬੰਦੀ ਨਾਲ ਇਹ ਦਵਾਈ ਲੈਣੀ ਹੈ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਇਹ ਤਕਲੀਫ ਮੁਕੰਮਲ ਮੁਸਤਕਿਲ ਤੌਰ ਤੇ ਠੀਕ ਹੋ ਜਾਏਗੀ ਇਨਸ਼ਾਅੱਲਾ।
2: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਫੈਜ਼ਾਨ ਸਾਹਿਬ, ਤੁਸੀਂ ਆਪਣੇ SMS ਦਾ ਜਵਾਬ ਸੁਣ ਲਿਆ, ਹੁਣ ਤੁਸੀਂ ਇਹਨਾਂ ਦੇ ਮਸ਼ਵਰੇ ਤੇ ਅਮਲ ਵੀ ਕਰਨਾ ਤਾਂ ਕਿ ਤੁਸੀਂ ਸਿਹਤਯਾਬ ਹੋ ਜਾਓ। ਸੁਲੇਮਾਨ ਸਾਹਿਬ, ਭੈਣਾਂ ਭਰਾਵਾਂ ਦੇ ਮੇਲਸ, SMS ਬਹੁਤ ਸਾਰੇ ਮੌਜੂਦ ਨੇ, ਲੇਕਿਨ ਇਸ਼ਾਰਾ ਪ੍ਰੋਗਰਾਮ ਦੇ ਟਾਈਮ ਦਾ ਹੋ ਰਿਹਾ ਕਿ ਬਈ ਉਹ ਖਤਮ ਹੋ ਰਿਹਾ ਤੇ ਮੈਂ ਬਾਕੀ ਮੇਲ ਔਰ SMS ਅਗਲੇ ਪ੍ਰੋਗਰਾਮ ਵਿੱਚ ਸ਼ਾਮਿਲ ਕਰ ਲਾਂਗੀ। ਸੁਲੇਮਾਨ ਸਾਹਿਬ, ਮੈਂ ਤੁਹਾਡੀ ਬਹੁਤ ਸ਼ੁਕਰਗੁਜ਼ਾਰ ਹਾਂ, ਤੁਹਾਡੀ ਤਸ਼ਰੀਫ ਆਵਰੀ ਤੇ ਬਿਹਤਰੀਨ ਤਿੱਬੀ ਰਹਿਨੁਮਾਈ ਦਾ ਵੀ ਸ਼ੁਕਰੀਆ ਅਦਾ ਕਰਨੀ ਆ, ਤੁਹਾਡੀ ਬੜੀ ਮਿਹਰਬਾਨੀ।
4: ਸਹਿਮਾ ਜੀ, ਤੁਹਾਡਾ, ਭੈਣ ਭਰਾਵਾਂ ਦਾ, ਪ੍ਰੋਗਰਾਮ ਦੀ ਸਾਰੀ ਟੀਮ ਦਾ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
2: ਜੀ, ਬੜੀ ਮਿਹਰਬਾਨੀ। ਸੋਹਣੇ ਭੈਣ ਭਰਾਓ, ਰੱਬ ਤੁਹਾਨੂੰ ਹਮੇਸ਼ਾ ਸਿਹਤਮੰਦ ਰੱਖੇ, ਆਮੀਨ। ਲੇਕਿਨ ਅਗਰ ਤੁਸੀਂ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਤੇ ਪਾਕਿਸਤਾਨ ਦੇ ਮੁਮਤਾਜ਼ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਰਾਬਤਾ ਕਰ ਸਕਦੇ ਹੋ, ਜਿਹਦੇ ਲਈ ਸਾਡਾ ਪਤਾ ਤੇ ਫੋਨ ਨੰਬਰ ਏ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ, ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, ਮੋਬਾਈਲ ਨੰਬਰ ਏ 03004142608, ਯਾਨੀ 03004142608।
3: 6 0 8 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com ਜੀ ਜਨਾਬ ਅਲੀ ਇਹਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਫੇਰ ਮਿਲਾਂਗੇ ਉਸ ਵੇਲੇ ਤੱਕ ਰੱਬ ਰੱਖਾ
1: ਸੁਣਦੇ ਰਹੀਏ FM 101 101

0: 9 PM Pakistan Standard Time. Assalamu alaikum. This is Radio Pakistan. The news read by Daman Zaman. The headlines. The Prime Minister has welcomed a Chinese company's plan to transform Pakistan's grain storage facilities into state-of-the-art centers. The Deputy Prime Minister has welcomed the adoption of the Manila Plan of Action 2026-2036. The Chief of the Defence Forces has reiterated Pakistan's firm resolve to dismantle the terrorist infrastructure. Pakistan has reaffirmed that any hostile act against Pakistani-flagged vessels in the Red Sea will be regarded as a grave threat to its national security.
1: This is FM 101.1.
2: Karachi, Lahore, Islamabad, Peshawar, Quetta, Hyderabad, Faisalabad, Sialkot, Multan, Bahawalpur, Sargodha, Larkana, Mithi, Bichha, Khairpur, Kohat, Pannu, Abbottabad, and Mirpur Azad Kashmir. The biggest FM radio network of Pakistan. Tune in to the one above, FM 101.
3: For latest news headlines, after every 1 hour, tune in to FM 101, the channel of Radio Pakistan. Radio Pakistan.
4: There's music, and then there's magic. One above. FM 101.
5: ਪ੍ਰੋਗਰਾਮ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਤੇ ਬਜ਼ੁਰਗਾਂ ਦੀ ਖਿਦਮਤ ਵਿੱਚ ਸਾਇਮਾ ਦਾ ਸਲਾਮ ਪਹੁੰਚੇ ਤੇ ਮੈਂ ਦੁਆਵਾਂ ਦਾ ਗੁਲਦਸਤਾ ਪੇਸ਼ ਕਰਨੀ ਆ ਕਿ ਅੱਲਾ ਪਾਕ ਤੁਹਾਨੂੰ ਹਮੇਸ਼ਾ ਸਿਹਤਮੰਦ ਰੱਖੇ ਆਮੀਨ ਮੇਰੇ ਪਿਆਰੇ ਭੈਣ ਭਰਾਓ ਬਾਜ਼ ਵਾਰੀ ਅਸੀਂ ਆਪਣੇ ਆਪ ਨੂੰ ਤੰਦਰੁਸਤ ਤੇ ਸਿਹਤਮੰਦ ਸਮਝ ਰਹੇ ਹੁੰਦੇ ਹਾਂ ਲੇਕਿਨ ਕੋਈ ਬਿਮਾਰੀ ਖਾਮੋਸ਼ੀ ਨਾਲ ਸਾਡੇ ਜਿਸਮ ਨੂੰ ਅੰਦਰੋਂ ਅੰਦਰੀ ਨੁਕਸਾਨ ਪਹੁੰਚਾ ਰਹੀ ਹੁੰਦੀ ਇਸ ਖਤਰੇ ਤੋਂ ਬਚਣ ਲਈ ਜ਼ਰੂਰੀ ਹੈ ਕਿ ਅਸੀਂ ਆਪਣਾ ਜਾਇਜ਼ਾ ਲੈਂਦੇ ਰਹੀਏ ਆਪਣੀ ਅਲਾਮਤ 'ਤੇ ਨਜ਼ਰ ਰੱਖੀਏ ਅਤੇ ਕਿਸੇ ਵੀ ਜਿਸਮਾਨੀ ਤਬਦੀਲੀ ਨੂੰ ਮਾਮੂਲੀ ਸਮਝ ਕੇ ਇਗਨੋਰ ਨਾ ਕਰੀਏ ਬਲਕਿ ਉਸ ਅਲਾਮਤ ਨੂੰ ਆਪਣੇ ਮੁਆਲਜ ਨਾਲ ਡਿਸਕਸ ਕਰੀਏ ਤਾਂ ਕਿ ਉਹ ਬਿਮਾਰੀ ਦੀ ਤਸ਼ਖੀਸ ਕਰਕੇ ਤੁਹਾਡਾ ਫੌਰੀ ਤੌਰ 'ਤੇ ਇਲਾਜ ਸ਼ੁਰੂ ਕਰੇ ਸੋਹਣੇ ਭੈਣ ਭਰਾਓ ਜਿਹੜੇ ਲੋਕ ਬਿਮਾਰੀ ਦੀ ਪਰਵਾਹ ਨਹੀਂ ਕਰਦੇ ਸਿਹਤ ਉਹਨਾਂ ਦੀ ਪਰਵਾਹ ਨਹੀਂ ਕਰਦੀ ਲਿਹਾਜ਼ਾ ਰੱਬ ਨਾ ਕਰੇ ਜੇ ਤੁਸੀਂ ਕਿਸੇ ਤਿੱਬੀ ਮਸਲੇ 'ਚ ਮੁਬਤਲਾ ਹੋ ਤੇ ਮੁਲਕ ਦੇ ਮਾਇਨਾਸ ਮੁਆਲਜ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਜਿਹਦੇ ਲਈ ਸਾਡਾ ਪਤਾ ਤੇ ਫੋਨ ਨੰਬਰ ਏ ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ ਫੋਨ ਨੰਬਰ 0423772716 ਯਾਨੀ 0423772716 ਮੋਬਾਈਲ ਨੰਬਰ ਏ 0300414-2608 ਯਾਨੀ 0300414-2608 ਅਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com ਜੀ ਭੈਣ ਭਰਾਓ ਪਤਾ ਤੁਹਾਨੂੰ ਮਿਲ ਗਿਆ ਤੇ ਹੁਣ ਜ਼ਰਾ ਤਵੱਜੋ ਰੱਖੋ ਕਿਉਂਕਿ ਮੈਂ ਤੁਹਾਡੀ ਮੁਲਾਕਾਤ ਕਰਾ ਰਹੀ ਹਾਂ ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਯੂਨਾਨੀ ਮੈਡੀਕਲ ਕਾਲਜ ਦੇ ਸਾਬਿਕ ਵਾਈਸ ਪ੍ਰਿੰਸੀਪਲ ਅਤੇ ਗੋਲਡ ਮੈਡਲਿਸਟ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਸੁਲੇਮਾਨ ਸਾਹਿਬ ਜੀ ਆਇਆਂ ਨੂੰ ਅਤੇ ਤਸ਼ਰੀਫ ਆਵਰੀ ਦਾ ਸ਼ੁਕਰੀਆ
6: ਸਹਿਮਾ ਜੀ ਤੁਹਾਡਾ ਵੀ ਸ਼ੁਕਰੀਆ ਕਿ ਤੁਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਮੈਨੂੰ ਆਪਣੇ ਭੈਣ ਭਰਾਵਾਂ ਦੀ ਤਿੱਬੀ ਖਿਦਮਤ ਦਾ ਮੌਕਾ ਫਰਾਹਮ ਕਰਦੇ ਹੋ
5: ਬਹੁਤ ਬਹੁਤ ਸ਼ੁਕਰੀਆ ਸੁਲੇਮਾਨ ਸਾਹਿਬ ਇਸ ਤਰ੍ਹਾਂ ਹੈ ਕਿ ਸੁਲੇਮਾਨ ਸਾਹਿਬ ਤੁਸੀਂ ਜਾਣਦੇ ਹੋ ਕਿ ਸਾਡੇ ਭੈਣ ਭਰਾਵਾਂ ਦੀ ਮੇਲਸ ਔਰ SMS ਇਸ ਕਦਰ ਦੇ ਜ਼ਿਆਦਾ ਹੁੰਦੇ ਨੇ ਮੈਂ ਹਾਲਾਂਕਿ ਤੁਹਾਨੂੰ ਪਤਾ ਖਾਮੋਸ਼ ਹੀ ਰਹਿੰਦੀ ਹਾਂ ਪਰ ਫਿਰ ਵੀ ਸ਼ਿਕਾਇਤ ਹੋ ਜਾਂਦੀ ਕਿ ਤੁਸੀਂ ਗੱਲਾਂ ਕਰ ਕਰਕੇ ਸਾਡੀ ਮੇਲ ਸ਼ਾਮਿਲ ਹੀ ਨਹੀਂ ਕਰਦੇ ਅਤੇ ਕਿਉਂ ਨਾ ਫਿਰ ਸ਼ੁਰੂ ਕਰਾਂ ਸਿਲਸਿਲਾ ਮੇਲਸ ਔਰ SMS
6: ਬਿਲਕੁਲ ਸ਼ੁਰੂ ਕਰੋ ਸਹਿਮਾ ਜੀ
5: ਸਭ ਤੋਂ ਪਹਿਲੀ ਮੇਲ ਸਾਨੂੰ ਭੇਜੀ ਹੈ ਰਿਆਜ਼ ਸ਼ੇਖ ਸਾਹਿਬ ਨੇ ਫਰਮਾਉਂਦੇ ਨੇ ਕਿ ਮੋਹਤਰਮ ਸੁਲੇਮਾਨ ਸਾਹਿਬ, ਮੈਂ ਤੁਹਾਡਾ ਬੇਹੱਦ ਸ਼ੁਕਰਗੁਜ਼ਾਰ ਹਾਂ ਕਿ ਤੁਹਾਡੀ ਤਵੱਜੋ ਤੇ ਬਿਹਤਰ ਇਲਾਜ ਨਾਲ ਮੈਂ ਅਲਹਮਦੁਲਿਲਾ ਠੀਕ ਹੋ ਗਿਆ ਵਾਂ। ਸੁਲੇਮਾਨ ਸਾਹਿਬ, ਅੱਲਾ ਦੀ ਮਿਹਰਬਾਨੀ ਨਾਲ ਹੁਣ ਮੈਂ ਆਪਣੇ ਆਪ 'ਚ ਭਰਪੂਰ ਤਾਕਤ ਤੇ ਚੁਸਤੀ ਜਿਹੀ ਮਹਿਸੂਸ ਕਰਦਾ ਵਾਂ, ਬਿਲਕੁਲ ਥੱਕਣ ਤੇ ਸੁਸਤੀ ਨਹੀਂ ਹੁੰਦੀ, ਤੇ ਸ਼ੁਕਰ ਹੈ ਕਿ ਮੇਰੀ ਅਮਲੀ ਜ਼ਿੰਦਗੀ ਬਹੁਤ ਖੁਸ਼ਗਵਾਰ, ਭਰਪੂਰ ਤੇ ਔਰ ਇਤਮਿਨਾਨ ਹੈ। ਸੁਲੇਮਾਨ ਸਾਹਿਬ, ਜੇ ਮਜ਼ੀਦ ਦਵਾਈ ਦੀ ਜ਼ਰੂਰਤ ਹੋਵੇ ਤੇ ਬਰਾਏ ਕਰਮ ਪਾਰਸਲ ਕਰ ਦਿਓ।
6: ਰਿਆਜ਼ ਭਾਈ, ਮੈਂ ਸੋਹਣੇ ਰੱਬ ਦਾ ਸ਼ੁਕਰ ਅਦਾ ਕਰਨਾ ਕਿ ਉਸ ਪਾਕ ਜ਼ਾਤ ਨੇ ਮੇਰੇ ਇਲਾਜ ਨੂੰ ਸ਼ਫਾ ਦਾ ਜ਼ਰੀਆ ਬਣਾਇਆ। ਮੇਰੇ ਭਾਈ, ਤੁਸੀਂ ਮੇਰਾ ਨਹੀਂ ਬਲਕਿ ਸੋਹਣੇ ਰੱਬ ਦਾ ਸ਼ੁਕਰ ਅਦਾ ਕਰੋ ਜਿਹੜਾ ਸਾਰਿਆਂ ਨੂੰ ਸ਼ਫਾ ਦੇਣ ਵਾਲਾ ਹੈ। ਅਸੀਂ ਤਾਂ ਬਸ ਇੱਕ ਵਸੀਲਾ ਬਣੇ ਹਾਂ, ਸ਼ਫਾ ਤੇ ਰੱਬ ਦੀ ਜ਼ਾਤ ਦੇ ਹੱਥ 'ਚ ਹੈ।
5: ਬਿਲਕੁਲ
6: ਮੇਰੇ ਭਾਈ ਜੀ, ਹੁਣ ਤੁਸੀਂ ਮਾਸ਼ਾਅੱਲਾ ਬਿਲਕੁਲ ਠੀਕ ਹੋ ਗਏ ਹੋ, ਲਿਹਾਜ਼ਾ ਤੁਹਾਨੂੰ ਮਜ਼ੀਦ ਦਵਾ ਦੀ ਜ਼ਰੂਰਤ ਨਹੀਂ, ਕਿਉਂਕਿ ਗੈਰ ਜ਼ਰੂਰੀ ਦਵਾ ਦਾ ਇਸਤੇਮਾਲ ਕਿਸੇ ਹਾਲਤ 'ਚ ਬਿਹਤਰ ਨਹੀਂ ਹੁੰਦਾ।
5: ਜੀ ਬਿਲਕੁਲ, ਤੁਸੀਂ ਸਹੀ ਫਰਮਾਇਆ ਸੁਲੇਮਾਨ ਸਾਹਿਬ ਜੀ। ਰਿਆਜ਼ ਸਾਹਿਬ, ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣੀ, ਹੁਣ ਤੁਸੀਂ ਬੇਫਿਕਰ ਹੋ ਕੇ ਆਪਣੀ ਲਾਈਫ ਨੂੰ ਇੰਜੋਏ ਕਰੋ ਤੇ ਦੁਆ ਕਰੋ ਕਿ ਜਿਸ ਤਰ੍ਹਾਂ ਤੁਸੀਂ ਸਿਹਤਯਾਬ ਹੋਏ ਹੋ, ਅੱਲਾ ਪਾਕ ਹਰ ਮਰੀਜ਼ ਨੂੰ ਸਿਹਤਯਾਬ ਕਰੇ। ਆਮੀਨ ਸੁਮਾ ਆਮੀਨ। ਸੁਲੇਮਾਨ ਸਾਹਿਬ
6: ਜੀ, ਜੀ
5: ਅਕਸਰ ਮਰੀਜ਼ ਸਿਹਤਯਾਬ ਹੋਣ ਤੋਂ ਬਾਅਦ ਨਾ ਸਿਹਤ ਦੇ ਹਵਾਲੇ ਨਾਲ ਫਿਰ ਲਾਪਰਵਾਹੀ ਸ਼ੁਰੂ ਕਰ ਦਿੰਦੇ ਨੇ, ਪਰਹੇਜ਼, ਇਹਤਿਆਤੀ ਤਦਾਬੀਰ ਤੇ ਇਤਦਾਲ ਹਰ ਚੀਜ਼ ਨੂੰ ਛੱਡ ਦਿੰਦੇ ਨੇ।
6: ਜੀ ਬਿਲਕੁਲ, ਤੇ ਫਿਰ ਉਹ ਦੁਬਾਰਾ ਸਾਡੇ ਕੋਲ ਆ ਜਾਂਦੇ ਨੇ।
5: ਜ਼ਾਹਿਰ ਹੈ ਕਿ ਹੋਰ ਕੋਈ ਰਸਤਾ ਹੈ ਜੇ ਨਹੀਂ ਹੁੰਦਾ।
6: ਜੀ ਜੀ।
5: ਸੁਲੇਮਾਨ ਸਾਹਿਬ, ਅਗਲਾ SMS ਹੈ, ਇਹ ਸਾਡੀ ਇੱਕ ਭੈਣ ਸਾਹਿਬਾ ਨੇ ਤਹਿਰੀਰ ਕੀਤਾ।
6: ਜੀ ਜੀ।
5: ਲਿਖਦੀਆਂ ਨੇ ਕਿ ਮੇਰੇ ਬਾਲ ਬਹੁਤ ਡਿੱਗਦੇ ਨੇ। ਸੁਲੇਮਾਨ ਸਾਹਿਬ, ਦੇਖਿਆ ਕਿੰਨੇ ਲੋਕ ਸਾਨੂੰ ਬਾਲਾਂ ਦੇ ਵਾਲੇ ਨਾਲ ਮੈਸੇਜ ਕਰਦੇ ਨੇ। ਉਹ ਆਂਦੀਆਂ ਨੇ ਕਿ ਮੇਰੇ ਬਾਲ ਬਹੁਤ ਡਿੱਗਦੇ ਨੇ ਤੇ ਕੰਘਾ ਕਰਨੀ ਤੇ ਗੁੱਛੇ ਦੇ ਗੁੱਛੇ ਉਤਰਦੇ ਨੇ। ਸੁਲੇਮਾਨ ਸਾਹਿਬ, ਮੈਨੂੰ ਇਸ ਤੋਂ ਇੱਕ ਹੋਰ ਮਸਲਾ ਵੀ ਇਹ ਕਿ ਮੈਨੂੰ ਨਾ ਪੁਰਾਣਾ ਨਜ਼ਲਾ ਜ਼ੁਕਾਮ ਹੈ ਜਿਹੜਾ ਕਿਸੇ ਵੀ ਇਲਾਜ ਤੋਂ ਠੀਕ ਨਹੀਂ ਹੋਇਆ। ਮਿਹਰਬਾਨੀ ਕਰਕੇ ਦੋਨੋਂ ਮਸਲਿਆਂ ਦਾ ਕੋਈ ਸੋਹਣਾ ਜਿਹਾ ਹੱਲ ਕੱਢ ਕੇ ਮੈਨੂੰ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ।
6: ਮੇਰੀ ਭੈਣ, ਤੁਹਾਡੇ ਦੋ ਮਸਲੇ ਨਹੀਂ ਬਲਕਿ ਅਸਲ ਤੇ ਬੁਨਿਆਦੀ ਮਸਲਾ ਇੱਕ ਹੀ ਹੈ ਜਿਹਦੇ ਨਾਲ ਦੂਜਾ ਮਸਲਾ ਬਣ ਗਿਆ ਹੈ, ਯਾਨੀ ਰੇਸ਼ਾ ਤੇ ਜ਼ੁਕਾਮ ਦੀ ਵਜ੍ਹਾ ਨਾਲ ਤੁਹਾਡੇ ਵਾਲ ਡਿੱਗ ਰਹੇ ਨੇ।
5: ਬਿਲਕੁਲ।
6: ਤੇ ਜੇ ਖੁਦਾ ਨਾ ਖਾਸਾ ਬਿਮਾਰੀ ਜ਼ਿਆਦਾ ਹੋ ਗਈ ਤੇ ਨਜ਼ਰ ਵੀ ਕਮਜ਼ੋਰ ਹੋ ਸਕਦੀ ਹੈ। ਮੇਰੀ ਭੈਣ, ਠੰਡੀ ਤੇ ਖੱਟੀ ਚੀਜ਼ਾਂ ਤੋਂ ਮੁਕੰਮਲ ਪਰਹੇਜ਼ ਕਰਨਾ ਹੈ। ਮੈਂ ਤੁਹਾਡੇ ਲਈ ਹਰਬਲ ਹੇਅਰ ਆਇਲ ਤੇ ਰੇਸ਼ੇ ਕੇਰੇ ਦੀ ਦਵਾਈ ਪਾਰਸਲ ਕਰਾਈ ਹੈ। ਤੁਸੀਂ ਹਸਬੇ ਹਦਾਇਤ ਦਵਾਈ ਇਸਤੇਮਾਲ ਕਰਨੀ ਹੈ। ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਹਾਡੇ ਦੋਨੋਂ ਮਸਲੇ ਇਨਸ਼ਾਅੱਲਾ ਮੁਕੰਮਲ ਤੌਰ ਤੇ ਹੱਲ ਹੋ ਜਾਣਗੇ।
5: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਭੈਣ ਜੀ, ਤੁਸੀਂ ਆਪਣੇ SMS ਤੇ ਆਪਣੇ ਮਸਲੇ ਬਾਰੇ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣੀ, ਹੁਣ ਤੁਸੀਂ ਪਰੇਸ਼ਾਨ ਨਹੀਂ ਹੋਣਾ ਤੇ ਦਵਾਈ ਇਸਤੇਮਾਲ ਕਰਨੀ ਹੈ, ਅੱਲਾ ਕਰਮ ਕਰੇਗਾ। ਸੁਲੇਮਾਨ ਸਾਹਿਬ, ਸ਼ੁਕਰ ਹੈ ਕਿ ਭੈਣ ਹੋਰਾਂ ਨੇ ਫੌਰੀ ਇਲਾਜ ਵੱਲ ਤਵੱਜੋ ਕੀਤੀ, ਵਰਨਾ ਅੱਲਾ ਨਾ ਕਰੇ ਹੋਰ ਵੀ ਮਸਲਾ ਹੋ ਸਕਦੇ ਸਨ।
6: ਜੀ ਬਿਲਕੁਲ, ਇਹ ਭੈਣ ਹੋਰੀ ਮਾਸ਼ਾਅੱਲਾ ਦਾਨਿਸ਼ਮੰਦ ਨੇ, ਇਸ ਲਈ ਇਲਾਜ ਵੱਲ ਤਵੱਜੋ ਕੀਤੀ ਹੈ।
5: ਜੀ ਬਿਲਕੁਲ ਬਿਲਕੁਲ, ਮੇਰੀ ਤਰ੍ਹਾਂ ਦਾਨਿਸ਼ਮੰਦ, ਮੇਰੀ ਤਰ੍ਹਾਂ।
6: ਜੀ ਜੀ ਬਿਲਕੁਲ।
5: ਸੁਲੇਮਾਨ ਸਾਹਿਬ, ਸ਼ਾਰਟ ਬ੍ਰੇਕ ਦਾ ਟਾਈਮ ਹੋ ਗਿਆ ਤੇ ਤੁਸੀਂ ਥੋੜਾ ਜਿਹਾ ਰੈਸਟ ਕਰੋ ਤੇ ਮੈਂ ਹੁਣੇ ਆਈ। ਜੀ ਸੋਹਣੇ ਭੈਣ ਭਰਾਓ, ਕਿਸੇ ਬਿਮਾਰੀ ਨੂੰ ਲਾ ਇਲਾਜ ਨਾ ਸਮਝੋ, ਕਿਉਂਕਿ ਅੱਲਾ ਪਾਕ ਨੇ ਕੋਈ ਬਿਮਾਰੀ ਐਸੀ ਨਹੀਂ ਉਤਾਰੀ ਜਿਹਦਾ ਇਲਾਜ ਤੇ ਸ਼ਿਫਾ ਨਾ ਉਤਾਰੀ ਹੋਵੇ। ਲਿਹਾਜ਼ਾ ਕਿਸੇ ਵੀ ਬਿਮਾਰੀ ਦੀ ਸੂਰਤ ਵਿੱਚ ਪਾਕਿਸਤਾਨ ਦੇ ਮਸ਼ਹੂਰ ਓ ਮਾਰੂਫ ਤਬੀਬ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਜ਼ਾਤੀ ਤੌਰ ਤੇ ਮਿਲੋ। ਸਾਡਾ ਪਤਾ ਤੇ ਫੋਨ ਨੰਬਰ ਇਹ ਨੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 04237727160, ਯਾਨੀ 04237727160। ਮੋਬਾਈਲ ਨੰਬਰ ਹੈ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਮੇਰੇ ਪਿਆਰੇ ਲਿਸਨਰਸ, ਪਤਾ ਤੁਸੀਂ ਨੋਟ ਫਰਮਾ ਲਿਆ ਹੋਵੇਗਾ ਤੇ ਹੁਣ ਪੇਸ਼ ਨੇ ਤੁਹਾਡੀ ਬਾਕੀ ਮੇਲਸ ਤੇ SMS। ਸੁਲੇਮਾਨ ਸਾਹਿਬ, ਅਗਲੀ ਮੇਲ ਤੁਹਾਨੂੰ ਰਿਜ਼ਵਾਨ ਸਾਹਿਬ ਨੇ ਤਹਿਰੀਰ ਕੀਤੀ ਹੈ।
6: ਜੀ ਜੀ।
5: ਕਹਿੰਦੇ ਨੇ ਕਿ ਮੈਂ ਇਨਫਰਟੈਲਿਟੀ ਦੇ ਹਵਾਲੇ ਨਾਲ ਤੁਹਾਡੀ ਰਾਏ ਦਾ ਮੁੰਤਜ਼ਰ ਹਾਂ। ਸੁਲੇਮਾਨ ਸਾਹਿਬ, ਮੈਂ ਸਾਰੀ ਕੇਸ ਹਿਸਟਰੀ ਤਫਸੀਲ ਨਾਲ ਲਿਖੀ ਹੈ ਤੇ ਨਾਲ ਹੀ ਟੈਸਟ ਰਿਪੋਰਟਸ ਵੀ ਤੁਹਾਨੂੰ ਘੱਲੀਆਂ ਨੇ। ਸੁਲੇਮਾਨ ਸਾਹਿਬ, ਇਹਨਾਂ ਰਿਪੋਰਟਸ ਦੀ ਰੋਸ਼ਨੀ ਵਿੱਚ ਮੈਨੂੰ ਮਸ਼ਵਰਾ ਦਿਓ ਕਿ ਇਹ ਪ੍ਰੋਬਲਮ ਕਿੰਝ ਠੀਕ ਹੋ ਸਕਦੀ ਹੈ ਤੇ ਕਿੰਨਾ ਅਰਸਾ ਟ੍ਰੀਟਮੈਂਟ ਹੈ। ਜੀ ਸੁਲੇਮਾਨ ਸਾਹਿਬ।
6: ਰਜ਼ਵਾਨ ਭਾਈ, ਟ੍ਰੀਟਮੈਂਟ ਦਾ ਅਰਸਾ ਇੰਨੀ ਅਹਿਮੀਅਤ ਨਹੀਂ ਰੱਖਦਾ। ਅਹਿਮੀਅਤ ਇਸ ਗੱਲ ਦੀ ਹੈ ਕਿ ਇਹ ਬਿਮਾਰੀ ਠੀਕ ਵੀ ਹੋ ਸਕਦੀ ਹੈ ਕਿ ਨਹੀਂ।
5: ਹਾਂਜੀ,
6: ਤੇ ਤੁਹਾਨੂੰ ਇਹ ਸੁਣ ਕੇ ਇਤਮਿਨਾਨ ਹੋਣਾ ਚਾਹੀਦਾ ਕਿ ਅਲਹਮਦੁਲਿਲਾ ਇਹ ਬਿਮਾਰੀ ਕਾਬਲ ਇਲਾਜ ਹੈ। ਅਜਾਏ ਇਲਾਜ ਦੇ ਹਵਾਲੇ ਨਾਲ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇੱਕ ਨਹੀਂ ਬਲਕਿ ਸੋਹਣੇ ਰੱਬ ਨੇ ਐਸੀ ਕਈ ਨਬਾਤਾਤ ਮਸਲਨ ਸਲੀਖਾ ਜ਼ੰਜਬੀਲ ਜ਼ਾਫਰਨ ਵਗੈਰਾ ਪੈਦਾ ਫਰਮਾਈਆਂ ਨੇ। ਮੇਰੇ ਮੋਹਤਰਮ, ਤੁਸੀਂ ਬਿਲਕੁਲ ਪਰੇਸ਼ਾਨ ਮਾਯੂਸ ਤੇ ਨਾ ਉਮੀਦ ਨਾ ਹੋਵੋ, ਬਲਕਿ ਸੋਹਣੇ ਰੱਬ ਤੇ ਭਰੋਸਾ ਰੱਖ ਕੇ ਇਲਾਜ ਸ਼ੁਰੂ ਕਰਾਓ। ਇਨਸ਼ਾਅੱਲਾ ਇਹ ਬਿਮਾਰੀ ਬਿਲਕੁਲ ਠੀਕ ਹੋ ਜਾਏਗੀ ਤੇ ਤੁਹਾਡੀ ਵਾਈਫ ਨੂੰ ਮੁਕੰਮਲ ਆਰਾਮ ਆ ਜਾਏਗਾ
5: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣੀ, ਹੁਣ ਤੁਸੀਂ ਫੌਰਨ ਇਲਾਜ ਵੱਲ ਤਵੱਜੋ ਕਰੋ, ਬਿਹਤਰ ਹੋਵੇਗਾ ਤੁਹਾਡੇ ਲਈ ਹੀ। ਸੁਲੇਮਾਨ ਸਾਹਿਬ, ਅਕਸਰ ਮਰੀਜ਼ ਇਹ ਲਿਖਦੇ ਨੇ ਕਿ ਕਿੰਨੇ ਦਿਨ ਦਵਾਈ ਲੈਣੀ ਹੋਵੇਗੀ, ਯਾਨੀ ਇਲਾਜ ਸ਼ੁਰੂ ਨਹੀਂ ਹੁੰਦਾ ਤੇ ਦੌਰਾਨੀਏ ਦੀ ਟੈਨਸ਼ਨ ਆ ਜਾਂਦੀ ਹੈ।
6: ਜੀ ਬਿਲਕੁਲ, ਬਿਮਾਰੀ ਨੂੰ ਪਹਿਲਾਂ ਆਪ ਵਧਾਉਂਦੇ ਰਹਿੰਦੇ ਨੇ, ਲੇਕਿਨ ਇਲਾਜ ਵਿੱਚ ਕਹਿੰਦੇ ਨੇ ਕਿ ਇੱਕ ਦਿਨ ਵਿੱਚ ਹੀ ਸਾਰਾ ਮਸਲਾ ਠੀਕ ਹੋ ਜਾਵੇ।
5: ਬਿਲਕੁਲ ਠੀਕ ਫਰਮਾਇਆ ਤੁਸੀਂ ਸੁਲੇਮਾਨ ਸਾਹਿਬ। ਪ੍ਰੋਗਰਾਮ ਦੀ ਅਗਲੀ ਜਿਹੜਾ ਨਾ SMS ਹੈ ਉਹ ਵਸੀਮ ਸ਼ਫਕਤ ਸਾਹਿਬ ਨੇ ਤਹਿਰੀਰ ਕੀਤਾ ਹੈ।
6: ਜੀ ਜੀ,
5: ਫਰਮਾਉਂਦੇ ਨੇ ਕਿ ਮੇਰੀ ਉਮਰ 26 ਸਾਲ ਹੈ, ਮੈਂ MSc ਦਾ ਸਟੂਡੈਂਟ ਹਾਂ। ਮਸਲਾ ਇਹ ਵੇ ਕਿ ਮੈਂ ਜ਼ਾਹਿਰੀ ਤੌਰ 'ਤੇ ਬਿਲਕੁਲ ਠੀਕ ਹਾਂ, ਲੇਕਿਨ ਅੰਦਰੂਨੀ ਤੌਰ 'ਤੇ ਬਹੁਤ ਕਮਜ਼ੋਰ ਹਾਂ। ਹਰ ਵਕਤ ਥਕਣ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ, ਜਿਸਮਾਨੀ ਮਿਹਨਤ ਨਹੀਂ ਕਰ ਸਕਦਾ, ਕਮਰ ਅਤੇ ਲੱਤਾਂ 'ਚ ਦਰਦ ਰਹਿੰਦਾ ਹੈ। ਮੈਂ ਇੱਕ ਹਕੀਮ ਸਾਹਿਬ ਨਾਲ ਮਸ਼ਵਰਾ ਵੀ ਕੀਤਾ ਸੀ, ਉਹਨਾਂ ਨੇ ਮੈਨੂੰ ਤਾਕਤ ਲਈ ਮਜੂਨ ਜ਼ਾਫਰਾਨ ਇਸਤੇਮਾਲ ਕਰਾਈ, ਲੇਕਿਨ ਉਹਦੇ ਨਾਲ ਮੈਨੂੰ ਕੋਈ ਫਾਇਦਾ ਨਹੀਂ ਹੋਇਆ। ਸੁਲੇਮਾਨ ਸਾਹਿਬ, ਮੈਂ ਮੁਕੰਮਲ ਤਫਸੀਲ ਜਿਹੜੀ ਨਾ ਅਲੈਦਾ ਵੀ ਲਿਖੀ ਹੈ, ਤੁਸੀਂ ਸਾਰੀ ਤਫਸੀਲ ਪੜ੍ਹ ਕੇ ਮੇਰੇ ਲਈ ਕੋਈ ਬਿਹਤਰ ਜਿਹੀ ਦਵਾਈ ਪਾਰਸਲ ਕਰ ਦਿਓ, ਜਿਹਦੇ ਨਾਲ ਮੈਂ ਠੀਕ ਹੋ ਜਾਵਾਂ।
6: ਬੇਟਾ ਜੀ, ਇਸ ਉਮਰ ਵਿੱਚ ਜਿਸਮਾਨੀ ਕਮਜ਼ੋਰੀ ਦਾ ਹੋਣਾ ਕਾਬਲੇ ਫਿਕਰ ਗੱਲ ਹੈ, ਕਿਉਂਕਿ ਇਸ ਉਮਰ ਵਿੱਚ ਬਦਨੀ ਨਿਜ਼ਾਮ ਅਤੇ ਦੂਜੇ ਅਜ਼ਾਬ ਬਿਲਕੁਲ ਠੀਕ ਹੁੰਦੇ ਨੇ, ਕੂਤ ਮੁਦਾਫਿਤ ਜ਼ਿਆਦਾ ਹੁੰਦੀ ਹੈ, ਅਸਾਬ ਅਤੇ ਪੱਠੇ ਮਜ਼ਬੂਤ ਹੁੰਦੇ ਨੇ। ਲਿਹਾਜ਼ਾ ਇਸ ਉਮਰ ਦੀ ਕਮਜ਼ੋਰੀ ਇੱਕ ਇਸ਼ਾਰਾ ਹੈ ਕਿ ਅੰਦਰੂਨੀ ਤੌਰ 'ਤੇ ਕੋਈ ਗੜਬੜ ਹੈ। ਬੇਟਾ ਜੀ, ਤੁਹਾਡੀ ਈਮੇਲ ਵਿੱਚ ਦਰਜ ਤਫਸੀਲ ਦੇ ਮੁਤਾਬਿਕ ਤੁਹਾਨੂੰ ਯੂਰਨ ਦੀ ਗੈਰ ਤਬਈ ਕੈਫੀਅਤ ਦਾ ਮਸਲਾ ਹੈ, ਅਤੇ ਮੈਂ ਇਹ ਵੀ ਦੱਸਦਾ ਜਾਵਾਂ ਕਿ ਤਕਰੀਬਨ 80% ਨੌਜਵਾਨ ਕਿਸੇ ਨਾ ਕਿਸੇ ਸਟੇਜ ਉੱਤੇ ਇਹੋ ਜਿਹੀ ਬਿਮਾਰੀ ਨੂੰ ਫੇਸ ਕਰਦੇ ਨੇ। ਲੇਕਿਨ ਤੁਸੀਂ ਫਿਕਰ ਨਾ ਕਰੋ, ਤੁਸੀਂ ਬਰ ਵਕਤ ਇਲਾਜ ਤੇ ਤਵੱਜੋ ਕੀਤੀ ਹੈ, ਇਨਸ਼ਾਅੱਲਾ ਇਹ ਪ੍ਰੋਬਲਮ ਠੀਕ ਹੋ ਜਾਏਗੀ। ਤੁਸੀਂ ਖੱਟੀਆਂ ਚੀਜ਼ਾਂ, ਬੈਂਗਣ, ਦਾਲ ਮਸੂਰ, ਸਿਰੀ ਪਾਏ, ਅੰਡਾ, ਮੱਛਲੀ, ਖਜੂਰ ਤੇ ਡਰਾਈ ਫਰੂਟਸ ਨਹੀਂ ਖਾਣੇ। ਸਬਜ਼ੀਆਂ, ਫਲ ਤੇ ਦੁੱਧ, ਦਹੀਂ ਤੁਹਾਡੇ ਲਈ ਮੁਫੀਦ ਹੈ। ਮੈਂ ਤੁਹਾਡੇ ਲਈ ਇੱਕ ਬਹੁਤ ਹੀ ਮੁਅੱਸਰ ਤੇ ਅਜ਼ਮੂਦਾ ਦਵਾਈ ਪਾਰਸਲ ਕਰਾਈ ਹੈ, ਜਿਹੜੀ ਇਸ ਬਿਮਾਰੀ ਦਾ ਹਤਮੀ ਤੇ ਮੁਸਤਕਲੀ ਇਲਾਜ ਸਮਝੀ ਜਾਂਦੀ ਹੈ। ਤੁਸੀਂ ਹਸਬੇ ਜ਼ਰੂਰਤ, ਹਸਬੇ ਹਦਾਇਤ ਇਹ ਦਵਾਈ ਇਸਤੇਮਾਲ ਕਰਨੀ ਹੈ। ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਹਾਡੀ ਹਰ ਕਿਸਮ ਦੀ ਕਮਜ਼ੋਰੀ ਦੂਰ ਹੋ ਜਾਏਗੀ ਤੇ ਤੁਸੀਂ ਆਪਣੇ ਬਦਨ ਵਿੱਚ ਚੁਸਤੀ ਤੇ ਤਵਾਨਾਈ ਮਹਿਸੂਸ ਕਰੋਗੇ।
5: ਜੀ ਮੋਹਤਰਮ, ਤੁਸੀਂ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣਿਆ, ਹੁਣ ਤੁਸੀਂ ਇਸ ਮਸ਼ਵਰੇ ਤੇ ਅਮਲ ਵੀ ਕਰਨਾ ਜੇ। ਸੁਲੇਮਾਨ ਸਾਹਿਬ, ਇਹ ਗੱਲ ਤੇ ਬੜੀ ਹੈਰਾਨੀ ਵਾਲੀ ਹੈ
6: ਜੀ ਜੀ
5: ਕਿ ਇਹਨਾਂ ਨੂੰ ਜ਼ਾਫਰਾਨ ਨਾਲ ਵੀ ਫਾਇਦਾ ਨਹੀਂ ਹੋਇਆ, ਇਹਦੀ ਕੀ ਵਜ੍ਹਾ?
6: ਸਹਿਮਾ ਜੀ, ਜ਼ਾਫਰਾਨ ਦਾ ਇਹ ਮਤਲਬ ਨਹੀਂ ਕਿ ਇਹਨੂੰ ਬਿਲਾ ਸੋਚੇ ਸਮਝੇ ਇਸਤੇਮਾਲ ਕੀਤਾ ਜਾਏ ਜਾਂ ਕਰਾਇਆ ਜਾਏ। ਹਾਂ ਜੀ, ਬਿਮਾਰੀ ਦੀ ਮੁਕੰਮਲ ਤਸ਼ਖੀਸ ਕਰਨ ਤੋਂ ਬਾਅਦ ਇਹ ਫੈਸਲਾ ਕੀਤਾ ਜਾਂਦਾ ਹੈ ਕਿ ਜ਼ਾਫਰਾਨ ਇਸਤੇਮਾਲ ਕਰਾਇਆ ਜਾਏ ਕਿ ਨਹੀਂ। ਹਰ ਮਰੀਜ਼ ਨੂੰ ਜ਼ਾਫਰਾਨ ਦੀ ਜ਼ਰੂਰਤ ਨਹੀਂ ਹੁੰਦੀ।
5: ਬਿਲਕੁਲ,
6: ਅਗਰ ਤਬੀਅਤ ਨੂੰ ਜ਼ਾਫਰਾਨ ਦੀ ਜ਼ਰੂਰਤ ਨਹੀਂ ਤੇ ਫਿਰ ਜ਼ਾਫਰਾਨ ਬਿਲਕੁਲ ਫਾਇਦਾਮੰਦ ਨਹੀਂ ਸਾਬਤ ਹੋਏਗਾ। ਐਸੇ ਲਈ ਵਸੀਮ ਸਾਹਿਬ ਨੂੰ ਜ਼ਾਫਰਾਨ ਵੀ ਮਜੂਨ ਜਿਹੜੀ ਹੈ ਨਾ, ਉਹਨਾਂ ਨਾਲ ਕੋਈ ਫਾਇਦਾ ਨਹੀਂ ਹੋਇਆ।
5: ਅੱਛਾ, ਯਾਨੀ ਅਸਲ ਬਿਮਾਰੀ ਦੀ ਤਸ਼ਖੀਸ ਹੀ ਨਹੀਂ ਹੋਈ।
6: ਜੀ ਜੀ,
5: ਤੇ ਬਸ ਜ਼ਾਹਿਰ ਹੈ ਲਾਮਾ ਤੇ ਜ਼ਾਫਰਾਂ ਇਸਤੇਮਾਲ ਕਰਾਇਆ ਗਿਆ, ਇਸ ਲਈ ਕਹਿੰਦੇ ਨੇ ਕਿ ਮੁਕੰਮਲ ਤਸ਼ਖੀਸ ਦੇ ਬਗੈਰ ਹੋਣ ਵਾਲਾ ਇਲਾਜ ਖਤਰਨਾਕ ਹੁੰਦਾ ਹੈ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਮੇਲ ਹਾਜ਼ਰ ਹੈ ਜਿਹੜੀ ਫੁਰਕਾਨ ਜ਼ੈਦੀ ਸਾਹਿਬ ਨੇ ਤਹਿਰੀਰ ਕੀਤੀ ਹੈ।
6: ਜੀ ਜੀ,
5: ਲਿਖਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੀ ਉਮਰ 46 ਸਾਲ ਹੈ, ਮੈਨੂੰ ਅੱਡੀਆਂ 'ਚ ਬਹੁਤ ਦਰਦ ਹੁੰਦਾ, ਸਵੇਰ ਦੇ ਟਾਈਮ 'ਤੇ ਮੈਂ ਪੈਰ ਜ਼ਮੀਨ 'ਤੇ ਵੀ ਨਹੀਂ ਰੱਖ ਸਕਦਾ ਕਿਉਂਕਿ ਬਹੁਤ ਦਰਦ ਹੁੰਦਾ, ਫਿਰ ਥੋੜ੍ਹੀ ਦੇਰ ਬਾਅਦ ਹਲਕਾ ਹਲਕਾ ਟੁਰਨਾ ਵਾਂ ਅਤੇ ਦਰਦ 'ਚ ਕੁਝ ਕਮੀ ਹੁੰਦੀ ਹੈ। ਸੁਲੇਮਾਨ ਸਾਹਿਬ, ਦਵਾਈ ਪਾਰਸਲ ਕਰ ਦਿਓ।
6: ਫੁਰਕਾਨ ਭਾਈ, ਇਹ ਅਲਾਮਤ ਯੂਰਿਕ ਐਸਿਡ ਦੀ ਜ਼ਿਆਦਤੀ ਦਾ ਨਤੀਜਾ ਹੈ, ਲਿਹਾਜ਼ਾ ਤੁਸੀਂ ਸੁਰਖ ਗੋਸ਼ਤ ਯਾਨੀ ਗਾਏ ਤੇ ਬੱਕਰੇ ਦਾ ਗੋਸ਼ਤ, ਕਲੇਜੀ, ਗੁਰਦੇ, ਚਨੇ, ਮਟਰ ਤੋਂ ਪਰਹੇਜ਼ ਕਰੋ। ਨਰਮ ਸ਼ੂਜ਼ ਅਤੇ ਨਰਮ ਚੱਪਲ ਦਾ ਇਸਤੇਮਾਲ ਕਰੋ। ਅੱਡੀਆਂ 'ਤੇ ਰੋਗਨੇ ਜ਼ੈਤੂਨ, ਰੋਗਨੇ ਅਲਸੀ ਜਾਂ ਮਿੱਠੇ ਤੇਲ ਦੀ ਮਾਲਿਸ਼ ਕਰਕੇ ਰਾਤ ਨੂੰ ਗਰਮ ਪਾਣੀ ਦੀ ਬੋਤਲ ਨਾਲ ਟਕੋਰ ਕਰੋ। ਅਤੇ ਯਾਦ ਰੱਖੋ ਕਿ ਅਗਰ ਤੁਸੀਂ ਦਵਾਈ ਅਤੇ ਪਰਹੇਜ਼ ਦੀ ਪਾਬੰਦੀ ਨਾ ਕੀਤੀ ਤੇ ਇਹ ਤਕਲੀਫ ਜੋੜਾਂ ਬਿਲਖਸੂਸ ਗੋਡਿਆਂ ਨੂੰ ਵੀ ਮੁਤਾਸਰ ਕਰੇਗੀ। ਮੈਂ ਤੁਹਾਡੇ ਲਈ ਜਿਹੜੀ ਦਵਾਈ ਤਰਤੀਬ ਦਿੱਤੀ ਹੈ ਉਹ ਆਪਣੀ ਖਾਸ ਤਸੀਰ ਦੇ ਜ਼ਰੀਏ ਜਿਸਮ ਵਿੱਚ ਮੌਜੂਦ ਯੂਰਿਕ ਐਸਿਡ ਨੂੰ ਖਾਰਜ ਕਰੇਗੀ ਅਤੇ ਆਇੰਦਾ ਵੀ ਯੂਰਿਕ ਐਸਿਡ ਦੇ ਪ੍ਰੋਪਰ ਅਖਰਾਜ ਨੂੰ ਯਕੀਨੀ ਬਣਾਏਗੀ। ਮੇਰੇ ਭਾਈ, ਤੁਸੀਂ ਬਾਕਾਇਦਗੀ ਨਾਲ ਦਵਾਈ ਇਸਤੇਮਾਲ ਕਰੋ ਅਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਤਕਲੀਫ ਇਨਸ਼ਾਅੱਲਾ ਮੁਕੰਮਲ ਤੌਰ 'ਤੇ ਠੀਕ ਹੋ ਜਾਏਗੀ
5: ਇਨਸ਼ਾਅੱਲਾ ਤਾਲਾ ਜੀ, ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਫੁਰਕਾਨ ਸਾਹਿਬ, ਤੁਸੀਂ ਸੁਲੇਮਾਨ ਸਾਹਿਬ ਦੀ ਰਾਏ ਸੁਣੀ, ਤੁਸੀਂ ਇਸ ਮਸ਼ਵਰੇ 'ਤੇ ਅਮਲ ਕਰਨਾ ਜੀ ਮੁਕੰਮਲ ਤੌਰ 'ਤੇ। ਸੁਲੇਮਾਨ ਸਾਹਿਬ, ਬਹੁਤ ਜ਼ਿਆਦਾ ਈਮੇਲਸ ਵੀ ਬਾਕੀ ਨੇ, ਐਸ ਐਮ ਐਸ ਵੀ ਬਾਕੀ ਨੇ, ਔਰ ਸਵਾਲਾਂ ਵੀ ਮੇਰੇ ਦਿਨ 'ਚ ਬਹੁਤ ਸਨ, ਲੇਕਿਨ ਮੈਂ ਕੀ ਕਰਾਂ, ਪ੍ਰੋਗਰਾਮ ਦਾ ਵੇਲਾ ਗਿਆ ਜੇ ਮੁੱਕ, ਲਿਹਾਜ਼ਾ ਮੈਂ ਤੁਹਾਡੀ ਬੇਹੱਦ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੀ ਤਿੱਬੀ, ਸਮਾਜੀ ਅਤੇ ਅਦਬੀ ਮਸਰੂਫੀਅਤ ਨੂੰ ਰੋਕ ਕੇ ਸਾਡੇ ਪ੍ਰੋਗਰਾਮ ਨੂੰ ਰੌਣਕ ਬਖਸ਼ਦੇ ਹੋ, ਸਾਡਾ ਮਾਣ ਵਧਾਉਂਦੇ ਹੋ ਅਤੇ ਭੈਣ ਭਰਾਵਾਂ ਨੂੰ ਬਿਹਤਰੀਨ ਤਿੱਬੀ ਰਹਿਨਮਾਈ ਫਰਾਹਮ ਕਰਦੇ ਹੋ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।
6: ਸਹਿਮਾ ਜੀ, ਮੈਂ ਤੁਹਾਡਾ ਐਸ ਐਮ ਐਸ ਈਮੇਲ ਭੇਜਣ ਵਾਲੇ ਸਾਰੇ ਭੈਣ ਭਰਾਵਾਂ ਦਾ ਅਤੇ ਸਾਰੀ ਟੀਮ ਦਾ ਮੈਂ ਸ਼ੁਕਰਗੁਜ਼ਾਰ ਹਾਂ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
5: ਜੀ। ਬੜੀ ਇਨਾਇਤ। ਸੋਹਣੇ ਭੈਣ ਭਰਾਓ, ਮੁਲਕ ਦੀ ਨਾਮਵਰ ਤਿੱਬੀ ਹਸਤੀ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਤੁਸੀਂ ਆਪ ਵੀ ਮਿਲ ਸਕਦੇ ਹੋ ਅਤੇ ਆਪਣੀ ਬਿਮਾਰੀ ਬਾਰੇ ਭਰਪੂਰ ਮਾਲੂਮਾਤ ਅਤੇ ਰਹਿਨਮਾਈ ਹਾਸਲ ਕਰ ਸਕਦੇ ਹੋ, ਜਿਹਦੇ ਲਈ ਸਾਡਾ ਪਤਾ ਅਤੇ ਫੋਨ ਨੰਬਰ ਇਹ ਵੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716। ਮੋਬਾਈਲ ਨੰਬਰ ਹੈ 0300414 2608 ਯਾਨੀ 0300414 2608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਇਸ ਦੇ ਨਾਲ ਹੀ ਅੱਲਾ ਤਾਲਾ ਤੁਹਾਨੂੰ ਹਮੇਸ਼ਾ ਸਿਹਤਮੰਦ ਰੱਖੇ। ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਵਿੱਚ ਫਿਰ ਮੁਲਾਕਾਤ ਕਰਾਂਗੇ। ਰੱਬ ਰਾਖਾ।
4: There's music and then there's magic. One above FM 101.